0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ੇ 'ਤੇ ਵਾਰਤਾ, ਅਤੇ ਇਸ ਤੋਂ ਇਲਾਵਾ ਸੂਫੀਆਨਾ ਕਲਾਮ ਵੀ ਸੁਣਵਾਇਆ ਜਾਏਗਾ। ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਈ ਜਾ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਕੋਈ ਵੀ ਹਿੰਦੂ, ਮੁਸਲਮਾਨ, ਸਿੱਖ, ਈਸਾਈ ਹੋਵੇ, ਸਭ ਨੂੰ ਇੱਕੋ ਜਿਹਾ ਦਰਜਾ ਦਿੱਤਾ ਜਾਂਦਾ ਸੀ ਅਤੇ ਹਰ ਇੱਕ ਨੂੰ ਇੱਕ ਅੱਖ ਨਾਲ ਵੇਖਿਆ ਜਾਂਦਾ ਸੀ। ਉਹਨਾਂ ਦੀ ਨਿਗਾਹ 'ਚ ਸਾਰੇ ਬਰਾਬਰ ਸਨ, ਨਾ ਕੋਈ ਵੱਡਾ, ਨਾ ਕੋਈ ਛੋਟਾ ਅਤੇ ਨਾ ਕੋਈ ਜਾਤ ਪਾਤ ਦਾ ਭਿੰਨ ਭੇਦ ਸੀ। ਉਹਨਾਂ ਨੇ ਖਾਲਸਾ ਰਾਜ ਦੀ ਸਥਾਪਨਾ ਕਰਕੇ ਵੱਖ ਵੱਖ ਭਾਈਚਾਰਿਆਂ ਨੂੰ ਇੱਕ ਸੂਤਰ 'ਚ ਪਰੋਣ ਦਾ ਕੰਮ ਕੀਤਾ ਅਤੇ ਪੰਜਾਬ ਨੂੰ ਧਰਮ ਨਿਰਪੱਖ, ਸੁਰੱਖਿਅਤ ਅਤੇ ਸ਼ਕਤੀਸ਼ਾਲੀ ਸਾਮਰਾਜ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੂੰ ਜੇ ਖੂਬੀਆਂ ਦੀ ਖਾਨ ਕਹਿ ਲਿਆ ਜਾਵੇ ਤਾਂ ਇਹ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਵੇਗਾ। ਅਤੇ ਆਓ ਹੁਣ ਵਿਸਤਾਰ 'ਚ ਸੁਣਦੇ ਹਾਂ ਡਾਕਟਰ ਗੁਰਪ੍ਰੀਤ ਕੌਰ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ੇ 'ਤੇ ਵਾਰਤਾ।
1: ਜਦੋਂ ਵੀ ਪੰਜਾਬ ਦੀ ਏਕਤਾ ਅਤੇ ਇਨਸਾਫ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਮ ਮਹਾਰਾਜਾ ਰਣਜੀਤ ਸਿੰਘ ਦਾ ਆਉਂਦਾ ਹੈ। ਉਹਨਾਂ ਨੂੰ ਸ਼ੇਰੇ ਪੰਜਾਬ, ਸਰਕਾਰੇ ਖਾਲਸਾ, ਸ਼ੇਰੇ ਹਿੰਦ ਆਦਿ ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ। ਇਤਿਹਾਸ ਵਿੱਚ ਕਈ ਰਾਜੇ ਹੋਏ ਜਿਨ੍ਹਾਂ ਨੇ ਜੰਗਾਂ ਜਿੱਤੀਆਂ ਅਤੇ ਦੌਲਤ ਸ਼ੌਹਰਤ ਕਮਾਈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵੱਖਰਤਾ ਇਹ ਸੀਗੀ ਕਿ ਉਹਨਾਂ ਨੇ ਆਪਣੀ ਪ੍ਰਜਾ ਦਾ ਦਿਲ ਜਿੱਤਿਆ ਅਤੇ ਨਾਲ ਹੀ ਪੰਜਾਬ ਦੀ ਵੀਰਤਾ ਅਤੇ ਗੌਰਵਤਾ ਨੂੰ ਸੰਸਾਰ ਵਿੱਚ ਉਜਾਗਰ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ 1780 ਵਿੱਚ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ। ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਹਨਾਂ ਦੇ ਪਿਤਾ ਜੰਗ ਜਿੱਤ ਕੇ ਆਏ ਸਨ, ਇਸ ਲਈ ਉਹਨਾਂ ਨੇ ਆਪਣੇ ਬੱਚੇ ਦਾ ਨਾਮ ਰਣਜੀਤ ਰੱਖ ਦਿੱਤਾ। ਜਦੋਂ ਉਹ 11 ਸਾਲਾਂ ਦੇ ਸਨ ਤਾਂ ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ। ਨਿੱਕੀ ਉਮਰੇ ਹੀ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ 'ਤੇ ਆ ਗਈਆਂ। ਛੋਟੀ ਉਮਰੇ ਹੀ ਚੇਚਕ ਨਾਂ ਦੀ ਬਿਮਾਰੀ ਹੋਣ ਕਾਰਨ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਵੀ ਚਲੀ ਗਈ, ਜਿਸ ਦੇ ਕਾਰਨ ਉਹ ਜ਼ਿਆਦਾ ਪੜ੍ਹ ਲਿਖ ਨਾ ਸਕੇ। ਪਰ ਉਹਨਾਂ ਦੇ ਹੌਸਲੇ ਅਤੇ ਇਰਾਦੇ ਕਦੇ ਕਮਜ਼ੋਰ ਨਾ ਹੋਏ ਅਤੇ ਉਹਨਾਂ ਦੀ ਸਿਆਣਪ, ਸੂਝਵਾਨ ਅਤੇ ਤੀਖਣ ਬੁੱਧੀ ਦੇ ਚਰਚੇ ਹਰ ਥਾਂ ਹੁੰਦੇ ਰਹੇ। ਛੋਟੀ ਉਮਰ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਲੜਾਈਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਕਈ ਮਿਸਲਾਂ ਵਿੱਚ ਵੰਡਿਆ ਹੋਇਆ ਸੀ। ਹਰ ਮਿਸਲ ਆਪਣੇ ਖੇਤਰ ਵਿੱਚ ਪ੍ਰਭਾਵ ਰੱਖਦੀ ਸੀ, ਪਰ ਇਹਨਾਂ ਵਿੱਚ ਏਕਤਾ ਦੀ ਕਮੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਿਆਣਪ ਨਾਲ ਸਾਰੀਆਂ ਮਿਸਲਾਂ ਨੂੰ ਇੱਕਜੁੱਟ ਕੀਤਾ ਤਾਂ ਕਿ ਪੰਜਾਬ ਮਜ਼ਬੂਤ ਬਣ ਸਕੇ। ਸੰਨ 1799 ਵਿੱਚ ਲਾਹੌਰ ਦੀ ਜੰਗ ਜਿੱਤਣ ਤੋਂ ਬਾਅਦ ਉਹਨਾਂ ਨੇ ਲਾਹੌਰ ਵਿੱਚ ਸੋਨੇ ਦੇ ਸਿੱਕੇ ਵੀ ਚਲਾਏ। ਇਹਨਾਂ ਸਿੱਕਿਆਂ ਨੂੰ ਨਾਨਕ ਸ਼ਾਹੀ ਸਿੱਕੇ ਕਿਹਾ ਜਾਂਦਾ ਸੀ, ਜਿਨ੍ਹਾਂ 'ਤੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ

ਲਿਖਿਆ ਹੋਇਆ ਸੀ। ਇਹ ਉਹਨਾਂ ਦੀ ਜੰਗਾਂ ਦੀ ਜਿੱਤ ਦੀ ਸ਼ੁਰੂਆਤ ਸੀ। ਇਸ ਦੇ 2 ਸਾਲ ਬਾਅਦ ਸੰਨ 1801 ਈਸਵੀ ਵਿੱਚ ਉਹਨਾਂ ਦੀ ਮਹਾਰਾਜਾ ਵਜੋਂ ਤਾਜਪੋਸ਼ੀ ਕੀਤੀ ਗਈ। ਜਦੋਂ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਤਾਂ ਸ਼ੇਰੇ ਪੰਜਾਬ ਨੇ ਉਸ ਤਖ਼ਤ ਦੇ ਉੱਪਰ ਬੈਠਣ ਤੋਂ ਇਨਕਾਰ ਕਰ ਦਿੱਤਾ ਜਿਸ ਤਖ਼ਤ 'ਤੇ ਬੈਠ ਕੇ ਮੁਗਲਾਂ ਨੇ ਪੰਜਾਬ 'ਤੇ ਜ਼ੁਲਮ ਕੀਤੇ ਸੀ। ਤਖ਼ਤ ਦੀ ਬਜਾਏ ਉਹਨਾਂ ਨੇ ਇੱਕ ਕੁਰਸੀ 'ਤੇ ਬੈਠ ਕੇ ਆਪਣਾ ਰਾਜ ਭਾਗ ਸੰਭਾਲਿਆ ਅਤੇ ਆਪਣੇ ਆਖਰੀ ਸਾਹਾਂ ਤੱਕ ਪੰਜਾਬ 'ਤੇ ਰਾਜ ਕੀਤਾ। ਉਹ ਹਮੇਸ਼ਾ ਆਪਣਾ ਦਰਬਾਰ ਦੀਵਾਨੇ ਆਮ ਵਿੱਚ ਲਗਾਇਆ ਕਰਦੇ ਸਨ ਤਾਂ ਕਿ ਉਹ ਆਮ ਲੋਕਾਂ ਦੇ ਨੇੜੇ ਰਹਿ ਸਕਣ। ਇੱਥੋਂ ਹੀ ਸ਼ਕਤੀਸ਼ਾਲੀ ਸਿੱਖ ਰਾਜ ਦੀ ਸਥਾਪਨਾ ਹੋਈ ਅਤੇ ਪੰਜਾਬ ਵਿੱਚ ਏਕਤਾ ਅਤੇ ਖੁਸ਼ਹਾਲੀ ਦਾ ਆਗਮਨ ਹੋਇਆ। ਉਹਨਾਂ ਨੇ ਹੌਲੀ ਹੌਲੀ ਰਾਜ ਦੀਆਂ ਸਰਹੱਦਾਂ ਨੂੰ ਵਧਾਇਆ ਅਤੇ ਇੱਕ ਪਾਸੇ ਸਤਲੁਜ ਦੇ ਕੰਢੇ ਤੋਂ ਲੈ ਕੇ ਕਾਬਲ ਕੰਧਾਰ ਤੱਕ ਅਤੇ ਦੂਜੇ ਪਾਸੇ ਕਸ਼ਮੀਰ ਤੋਂ ਲੈ ਕੇ ਸਿੰਧ ਵਰਗੇ ਖੇਤਰ ਪੰਜਾਬ ਦਾ ਹਿੱਸਾ ਬਣੇ। ਉਸ ਸਮੇਂ ਪੰਜਾਬ ਭਾਰਤ ਦਾ ਹੀ ਨਹੀਂ ਬਲਕਿ ਏਸ਼ੀਆ ਦਾ ਸਭ ਤੋਂ ਅਮੀਰ ਰਾਜ ਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਉਸ ਸਮੇਂ ਦੀਆਂ ਫੌਜਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਫੌਜ ਸੀ। ਉਹਨਾਂ ਨੇ ਲਗਭਗ 10 ਜੰਗਾਂ ਲੜੀਆਂ ਅਤੇ ਸਾਰੀਆਂ ਵਿੱਚ ਜਿੱਤ ਹਾਸਲ ਕੀਤੀ। ਖਾਲਸਾ ਫੌਜ ਇਕਲੌਤੀ ਅਜਿਹੀ ਫੌਜ ਸੀ ਜਿਸਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ। ਮਹਾਰਾਜਾ ਰਣਜੀਤ ਸਿੰਘ ਹਰ ਲੜਾਈ ਵਿੱਚ ਜਾਣ ਤੋਂ ਪਹਿਲਾਂ ਅਤੇ ਵਾਪਸੀ ਆਉਣ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਸੀ। ਉਹਨਾਂ ਦਾ ਸਿੱਖ ਧਰਮ ਲਈ ਵਿਸ਼ਵਾਸ, ਸ਼ਰਧਾ ਅਤੇ ਪ੍ਰੇਮ ਬਹੁਤ ਸੀ। ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀਰੇ ਮੋਤੀਆਂ ਵਾਲਾ ਸਿਹਰਾ ਅਤੇ ਗੁਰਦੁਆਰਾ ਸਾਹਿਬ ਲਈ ਕਾਫ਼ੀ ਵੱਡੀ ਮਾਤਰਾ ਵਿੱਚ ਧਨ ਵੀ ਭੇਟ ਕੀਤਾ। ਇਸ ਤੋਂ ਇਲਾਵਾ ਉਹਨਾਂ ਦੀ ਸਰਪ੍ਰਸਤੀ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਮੇਤ ਕਈ ਗੁਰਦੁਆਰਿਆਂ ਦਾ ਨਿਰਮਾਣ ਹੋਇਆ। ਮਹਾਰਾਜਾ ਰਣਜੀਤ ਸਿੰਘ ਹਰ ਧਰਮ ਦਾ ਆਦਰ ਕਰਦੇ ਸੀ। ਇਸ ਲਈ ਜਦੋਂ ਵੀ ਗੁਰਦੁਆਰਾ ਸਾਹਿਬ ਲਈ ਉਹ ਧਨ ਜਾਂ ਸੋਨਾ ਭੇਟ ਕਰਦੇ ਸੀ, ਨਾਲ ਹੀ ਉਹ ਮੰਦਰ ਅਤੇ ਮਸਜਿਦ ਲਈ ਵੀ ਉਹਨਾਂ ਹੀ ਧਨ ਜਾਂ ਸੋਨਾ ਭੇਟ ਕਰਦੇ ਸੀ। ਉਹਨਾਂ ਦੇ ਰਾਜ ਧਰਮ ਨਿਰਪੱਖਤਾ ਵਾਲਾ ਰਾਜ ਸੀ। ਉਹ ਕਿਸੇ ਵੀ ਇੱਕ ਧਰਮ ਦਾ ਪੱਖ ਨਹੀਂ ਸੀ ਲੈਂਦੇ। ਉਹਨਾਂ ਦੇ ਰਾਜ ਦੇ ਸਮੇਂ ਹਰ ਮਨੁੱਖ ਨੂੰ ਧਾਰਮਿਕ ਆਜ਼ਾਦੀ ਮਿਲੀ ਹੋਈ ਸੀ। ਹਿੰਦੂ, ਮੁਸਲਮਾਨ ਅਤੇ ਸਿੱਖ ਦਾ ਵਿਤਕਰਾ ਉਹਨਾਂ ਦੇ ਮਨ ਵਿੱਚ ਕਦੇ ਨਹੀਂ ਆਇਆ ਸੀ। ਫੌਜ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਉੱਚ ਅਹੁਦੇ ਦਿੱਤੇ ਜਾਂਦੇ ਸੀ। ਇਸ ਦੇ ਨਾਲ ਹੀ ਸ਼ੇਰੇ ਪੰਜਾਬ ਨੇ ਆਪਣੀ ਫੌਜ ਵਿੱਚ ਯੂਰੋਪੀ ਅਫਸਰ ਵੀ ਭਰਤੀ ਕੀਤੇ ਸੀਗੇ। ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਆਪ ਸਾਦਗੀ ਪਸੰਦ ਇਨਸਾਨ ਸਨ, ਉਹ ਹਮੇਸ਼ਾ ਸਾਦੇ ਲਿਬਾਸ ਹੀ ਪਾਉਂਦੇ ਸਨ, ਪਰ ਉਹਨਾਂ ਨੇ ਆਪਣੇ ਦਰਬਾਰੀਆਂ ਨੂੰ ਸੁੰਦਰ ਅਤੇ ਕੀਮਤੀ ਪੋਸ਼ਾਕ ਪਹਿਨ ਕੇ ਆਉਣ ਲਈ ਇਜਾਜ਼ਤ ਦਿੱਤੀ ਹੋਈ ਸੀ। ਉਹ ਆਪ ਸੂਰਮਿਆਂ ਵਾਂਗ ਕਮਰ ਕੱਸਾ ਸਜਾਉਂਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਘੱਟ ਅਤੇ ਆਪਣੀ ਪ੍ਰਜਾ ਦਾ ਸੇਵਾਦਾਰ ਜ਼ਿਆਦਾ ਸਮਝਦੇ ਸਨ। ਉਹ ਜਾਣਦੇ ਸਨ ਕਿ ਕਿਸੇ ਵੀ ਰਾਜ ਦੀ ਅਸਲ ਤਾਕਤ ਉਸਦੀ ਫੌਜ ਦੇ ਨਾਲ ਨਾਲ ਪ੍ਰਜਾ ਵੀ ਹੁੰਦੀ ਹੈ। ਇਸ ਲਈ ਉਹ ਲੋਕਾਂ ਦੀ ਭਲਾਈ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਸਨ ਅਤੇ ਆਪਣੀ ਪ੍ਰਜਾ ਦੀ ਜ਼ਰੂਰਤਾਂ ਅਤੇ ਖੁਸ਼ੀ ਨੂੰ ਜਾਣਨ ਲਈ ਉਹ ਕਈ ਵਾਰ ਭੇਸ ਬਦਲ ਕੇ ਵੀ ਘੁੰਮਦੇ ਸਨ। ਇੱਕ ਵਾਰ ਜਦੋਂ ਰਾਜ ਵਿੱਚ ਅਕਾਲ ਪੈ ਗਿਆ ਤਾਂ ਮਹਾਰਾਜਾ ਨੇ ਖਜ਼ਾਨੇ ਖੋਲ੍ਹ ਦਿੱਤੇ ਕਿ ਪ੍ਰਜਾ ਆ ਕੇ ਲੈ ਜਾਵੇ, ਤਾਂ ਉੱਥੇ ਇੱਕ ਬਜ਼ੁਰਗ ਦਾਦਾ ਅਤੇ ਨਿੱਕਾ ਪੋਤਰਾ ਲੈਣ ਆਏ, ਪਰ ਬਜ਼ੁਰਗ ਹੋਣ ਕਾਰਨ ਉਸਦੇ ਕੋਲੋਂ ਪੰਡ ਚੁੱਕੀ ਨਾ ਗਈ। ਤਾਂ ਮਹਾਰਾਜਾ ਰਣਜੀਤ ਸਿੰਘ ਆਪ ਚਿਹਰਾ ਢੱਕ ਕੇ ਉਹਨਾਂ ਦੀ ਪੰਡ ਚੁੱਕ ਕੇ ਉਹਦੇ ਘਰ ਛੱਡ ਕੇ ਆਏ। ਬਜ਼ੁਰਗ ਦੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਉਹ ਮਹਾਰਾਜਾ ਰਣਜੀਤ ਸਿੰਘ ਹੀ ਹਨ। ਇਉਂ ਕਈ ਵਾਰ ਸ਼ੇਰੇ ਪੰਜਾਬ ਨੇ ਆਮ ਜਨਤਾ ਦੀ ਮਦਦ ਕੀਤੀ। ਮਦਦਗਾਰ ਹੋਣ ਦੇ ਨਾਲ ਨਾਲ ਉਹ ਸੁਭਾਅ ਪੱਖੋਂ ਦਿਆਲੂ ਵੀ ਬਹੁਤ ਸਨ। ਇੱਕ ਵਾਰ ਦੀ ਗੱਲ ਹੈ, ਜਦੋਂ ਜੰਗਲਾਂ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਨੇ ਉੱਥੇ ਕੁਝ ਬੱਚਿਆਂ ਦੀ ਟੋਲੀ ਵੇਖੀ ਜਿਹੜੀ ਬੇਰੀ ਤੋਂ ਪੱਥਰ ਮਾਰ ਕੇ ਬੇਰ ਤੋੜ ਰਹੀ ਸੀ। ਮਹਾਰਾਜਾ ਰਣਜੀਤ ਸਿੰਘ ਬੱਚਿਆਂ ਨੂੰ ਵੇਖਣ ਲਈ ਰੁਕ ਗਏ ਅਤੇ ਅਚਾਨਕ ਇੱਕ ਪੱਥਰ ਆ ਕੇ ਮਹਾਰਾਜਾ ਦੇ ਵੱਜਿਆ ਅਤੇ ਉਹਨਾਂ ਦੇ ਮੱਥੇ ਤੋਂ ਲਹੂ ਵਹਿਣ ਲੱਗ ਪਿਆ। ਇਹ ਵੇਖ ਕੇ ਉਹਨਾਂ ਦੇ ਅੰਗ ਰੱਖਿਅਕ ਨੇ ਬੱਚੇ ਨੂੰ ਫਟਕਾਰਿਆ ਤਾਂ ਬੱਚੇ ਨੇ ਮਾਸੂਮੀਅਤ ਨਾਲ ਕਿਹਾ ਕਿ ਬੇਰੀ ਨੂੰ ਪੱਥਰ ਮਾਰਦੇ ਹਾਂ ਤਾਂ ਉਹ ਸਾਨੂੰ ਮਿੱਠੇ ਫਲ ਦਿੰਦੀ ਹੈ, ਜੇ ਤੁਹਾਨੂੰ ਪੱਥਰ ਲੱਗ ਗਿਆ ਤਾਂ ਤੁਸੀਂ ਸਾਨੂੰ ਸਜ਼ਾ ਦੇ ਰਹੇ ਹੋ। ਇਹ ਸੁਣ ਕੇ ਮਹਾਰਾਜ ਮੁਸਕਰਾਏ ਅਤੇ ਉਹਨਾਂ ਨੇ ਬੱਚਿਆਂ ਨੂੰ ਸਜ਼ਾ ਦੇਣ ਦੀ ਬਜਾਏ ਬਹੁਤ ਕੁਝ ਖਾਣ ਪੀਣ ਨੂੰ ਦਿੱਤਾ ਅਤੇ ਉਹਨਾਂ ਨਾਲ ਸਮਾਂ ਬਿਤਾਇਆ। ਇਸੇ ਤਰ੍ਹਾਂ ਮਹਾਰਾਜਾ ਹਰ ਕਿਸੇ ਨਾਲ ਬੜੀ ਨਿਮਰਤਾ ਨਾਲ ਮਿਲਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਅਜਿਹੀਆਂ

0: ਕਈ ਕਥਾਵਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਰਾਜ ਅੱਜ ਤੱਕ ਕੋਈ ਨਹੀਂ ਕਰ ਪਾਇਆ। ਇਸੇ ਲਈ ਅੱਜ ਤੱਕ ਉਹਨਾਂ ਦੇ ਸਮੇਂ ਵਾਲਾ ਪੰਜਾਬ ਮੁੜ ਨਹੀਂ ਬਣ ਸਕਿਆ। ਉਹਨਾਂ ਦਾ ਜੀਵਨ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਹੈ। ਉਹ ਪੰਜਾਬ ਦੀ ਧਰਤੀ 'ਤੇ ਜੰਮਿਆ ਅਜਿਹਾ ਪੁੱਤ ਹੈ ਜਿਸ ਦੀ ਵੀਰਤਾ ਦੀ ਗਾਥਾ ਸਾਰੇ ਸੰਸਾਰ ਵਿੱਚ ਸੁਣਾਈਆਂ ਜਾਂਦੀਆਂ ਹਨ। ਸਾਨੂੰ ਉਹਨਾਂ ਦੀ ਜਿੱਤਾਂ ਦੇ ਨਾਲ ਨਾਲ ਉਹਨਾਂ ਦੇ ਆਦਰਸ਼ਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਰੂਹ, ਸ਼ਾਨ ਅਤੇ ਗੌਰਵ ਦਾ ਪ੍ਰਤੀਕ ਹਨ।
1: ਵਾਰਤਾ ਤੁਸੀਂ ਸੁਣ ਰਹੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ੇ ਤੇ ਵਾਰਤਾਕਾਰ ਸਨ ਡਾਕਟਰ ਗੁਰਪ੍ਰੀਤ ਕੌਰ। ਅੱਜ ਅੰਤਰਰਾਸ਼ਟਰੀ ਕੌਮਾਂਤਰੀ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਦਿਹਾੜਾ ਮਨਾਇਆ ਜਾ ਰਿਹਾ ਏ। ਕੋਈ ਵੀ ਵਿਅਕਤੀ ਰੁਜ਼ਗਾਰ ਤੋਂ ਵਿਹੂਣਾ ਨਾ ਹੋਵੇ ਤੇ ਕਿਸੇ ਨੂੰ ਵੀ ਬੇਰੁਜ਼ਗਾਰੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਡਿਜੀਟਲ ਯੁੱਗ 'ਚ ਹਰ ਪਾਸੇ ਮੱਲਾਂ ਮਾਰ ਰਹੀ ਏ, ਨਵੀਆਂ ਨਵੀਆਂ ਕਾਢਾਂ ਕੱਢ ਰਹੀ ਏ ਤੇ ਉਹਨਾਂ ਦੇ ਹੁਨਰ ਤੇ ਕਲਾ ਨੂੰ ਸਰਕਾਰ ਵੀ ਪਛਾਣਦੀ ਹੋਈ ਆਪਣੇ ਰੁਜ਼ਗਾਰ ਸਿਰਜਣ ਦੇ ਮੌਕੇ ਦੇ ਰਹੀ ਏ। ਨਵੇਂ ਤੇ ਛੋਟੇ ਪੱਧਰ ਤੇ ਉਦਯੋਗ ਲਗਾਉਣ ਦੇ ਲਈ ਜਿਵੇਂ ਮਸ਼ੀਨਾਂ ਡਿਜੀਟਲ ਸਾਧਨ ਪ੍ਰਦਾਨ ਕਰਨ ਲਈ ਸਰਕਾਰ ਦੇ ਵੱਲੋਂ ਕਈ ਯੋਜਨਾਵਾਂ ਚਲਾਈਆਂ ਗਈਆਂ ਨੇ। ਇਹਨਾਂ ਯੋਜਨਾਵਾਂ ਤੋਂ ਲਾਹਾ ਲੈਂਦੇ ਹੋਏ ਨੌਜਵਾਨ ਪੀੜ੍ਹੀ ਜਾਂ ਕੋਈ ਉਦਮੀ ਛੋਟੇ ਪੱਧਰ ਤੇ ਆਪਣਾ ਕੰਮ ਸ਼ੁਰੂ ਕਰ ਸਕਦਾ ਏ। ਨੌਜਵਾਨਾਂ ਦੇ ਸਿਰ ਤੇ ਜਦੋਂ ਕੰਮ ਕਰਨ ਦਾ ਜਨੂੰਨ ਸਵਾਰ ਹੋਵੇ ਤਾਂ ਫਿਰ ਉਹ ਕੁਝ ਵੀ ਕਰ ਗੁਜ਼ਰਦੇ ਨੇ। ਭਾਵੇਂ ਉਹ ਕੰਮ ਕਰਨ ਦਾ ਜਜ਼ਬਾ ਹੋਵੇ ਜਾਂ ਫਿਰ ਪਿਆਰ ਮੁਹੱਬਤ ਦੀ ਗੱਲ, ਫਿਰ ਤਾਂ ਇਨਸਾਨ ਨੂੰ ਕੁਝ ਸੁੱਝਦਾ ਨਹੀਂ। ਤੇ ਗਾਇਕ ਗੁਰਦਾਸ ਮਾਨ ਆਪਣੇ ਸੁਫੀਆਨਾ ਕਲਾਮ 'ਚ ਇਸ਼ਕ ਹਕੀਕੀ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਆਓ ਫਿਰ ਸੁਣਦੇ ਹਾਂ ਨੀ ਮੈਂ ਕਮਲੀ ਯਾਰ ਦੀ ਕਮਲੀ।

ਸੋਫੀਆ ਨਾ ਕਲਾਮ ਤੁਸੀਂ ਸੁਣ ਰਹੇ ਸੀ ਗਾਇਕ ਗੁਰਦਾਸ ਮਾਨ ਦੀ ਆਵਾਜ਼ 'ਚ। ਜਿਸ ਨੂੰ ਇਸ਼ਕ ਹਕੀਕੀ ਹੋਵੇ ਤਾਂ ਉਸਦਾ ਖੁਮਾਰ ਤਾਂ ਉਤਰਦਾ ਹੀ ਨਹੀਂ, ਉਸ ਰੂਹਾਨੀ ਆਤਮਿਕ ਆਨੰਦ ਨੂੰ ਕੋਈ ਵਿਰਲਾ ਹੀ ਮਹਿਸੂਸ ਕਰ ਸਕਦਾ ਏ। ਸੁਫੀਆਨਾ ਕਲਾਮ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਦਿਹਾੜੇ ਬਾਰੇ, ਜੋ ਹਰ ਸਾਲ 27 ਜੂਨ ਨੂੰ ਮਨਾਇਆ ਜਾਂਦਾ ਏ। ਇਸ ਦਿਨ ਦਾ ਮੁੱਖ ਉਦੇਸ਼ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਦੀ ਆਰਥਿਕਤਾ ਵਿੱਚ ਭੂਮਿਕਾ, ਨਿੱਤ ਨਵੀਆਂ ਨੌਕਰੀਆਂ

ਦੀ ਸਿਰਜਣਾ ਤੇ ਟਿਕਾਊ ਵਿਕਾਸ ਨੂੰ ਹੱਲਾਸ਼ੇਰੀ ਦੇਣਾ ਏ। ਕੌਮਾਂਤਰੀ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਦਿਹਾੜਾ ਸੰਯੁਕਤ ਰਾਸ਼ਟਰ ਮਹਾਸਭਾ ਨੇ ਅਪ੍ਰੈਲ 2017 ਵਿੱਚ ਇੱਕ ਮਤਾ ਪਾਸ ਕਰਕੇ ਹਰ ਸਾਲ 27 ਜੂਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਹ ਦਿਨ ਵਿਸ਼ੇਸ਼ ਤੌਰ ਤੇ ਉਦਮੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਏ ਤੇ ਉਹਨਾਂ ਨੂੰ ਹੌਸਲਾ ਅਫਜ਼ਾਈ ਦੇ ਨਾਲ ਨਾਲ ਛੋਟੇ ਕਾਰੋਬਾਰ ਕਰਨ ਵਾਲੇ ਕਾਮਿਆਂ ਨੂੰ ਪ੍ਰੇਰਣਾ ਵੀ ਮਿਲਦੀ ਏ ਤੇ ਉਹ ਦੁੱਗਣੇ ਉਤਸ਼ਾਹ ਦੇ ਨਾਲ ਆਪਣੇ ਹੁਨਰ ਨੂੰ ਤਰਾਸ਼ਦੇ ਨੇ ਤੇ ਆਪਣੇ ਹੁਨਰ ਦੀ ਬਦੌਲਤ ਕਈ ਨਵੀਆਂ ਕਾਢਾਂ ਕੱਢਦੇ ਨੇ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹ ਸਿਰਫ ਆਪ ਹੀ ਨਹੀਂ ਸਗੋਂ ਦੂਜਿਆਂ ਵਿਅਕਤੀਆਂ ਨੂੰ ਆਪਣੇ ਕੰਮ ਨਾਲ ਜੋੜਦੇ ਨੇ। ਉਹ ਕਹਿੰਦੇ ਵੀ ਨੇ ਕਿ ਇੱਕ ਇੱਕ ਤੇ 2 11, ਸੋ ਇਸ ਤਰ੍ਹਾਂ ਛੋਟੇ ਛੋਟੇ ਕੰਮ ਤੇ ਹੁਨਰ ਤੋਂ ਹੀ ਵੱਡੀਆਂ ਵੱਡੀਆਂ ਪਲਾਂਘਾਂ ਪੱਟੀਆਂ ਜਾਂਦੀਆਂ ਨੇ। ਇਸ ਤਰ੍ਹਾਂ ਛੋਟੇ ਉਦਮੀ ਆਪਣੇ ਕੰਮ ਦੇ ਜ਼ਰੀਏ ਕੰਮ ਮੰਗਣ ਵਾਲੇ ਜਾਂ ਨੌਕਰੀ ਲੈਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਬਣ ਜਾਂਦੇ ਨੇ। ਇਸ ਲਈ ਲੋੜ ਏ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ 'ਚ ਆਪਣੇ ਹੁਨਰ ਨੂੰ ਤਰਾਸ਼ਣ ਦੀ, ਕਿਉਂਕਿ ਇਸ 'ਤੇ ਲਾਗਤ ਖਰਚ ਵੀ ਘੱਟ ਤੇ ਮੁਨਾਫ਼ਾ ਵੀ ਜ਼ਿਆਦਾ ਹੁੰਦਾ ਏ। ਨਿੱਤ ਨਵੇਂ ਤਜ਼ਰਬੇ ਵੀ ਕੀਤੇ ਜਾਂਦੇ ਨੇ ਤੇ ਹਰ ਕੋਈ ਕੁਝ ਨਵਾਂ ਹੀ ਸਿੱਖਣਾ ਚਾਹੁੰਦਾ ਏ, ਕਿਉਂਕਿ ਇੱਕ ਕੰਮ ਨੂੰ ਕਰਦੇ ਕਰਦੇ ਇਨਸਾਨ ਅੱਕ ਵੀ ਜਾਂਦਾ ਏ ਤੇ ਇਸ ਲਈ ਨਵਾਂਪਣ ਤੇ ਨਵੀਨਤਾ ਹੋਣੀ ਬਹੁਤ ਜ਼ਰੂਰੀ ਏ। ਇਸ ਦੇ ਨਾਲ ਹੀ ਸੂਖਮ ਲਘੂ ਤੇ ਦਰਮਿਆਨੇ ਉਦਯੋਗ ਕੇਵਲ ਭਾਰਤ ਵਿੱਚ ਹੀ 11 ਕਰੋੜ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੇ ਨੇ। ਜੇ ਹਰ ਵਿਅਕਤੀ ਦੇ ਹੱਥ ਵਿੱਚ ਕੰਮ ਹੋਵੇਗਾ ਤਾਂ ਫਿਰ ਉਸਨੂੰ ਕਿਸੇ ਅੱਗੇ ਹੱਥ ਅੱਡਣ ਦੀ ਵੀ ਲੋੜ ਨਹੀਂ ਪਵੇਗੀ ਤੇ ਹਰ ਕੋਈ ਖੁਸ਼ਹਾਲ ਜੀਵਨ ਜੀਵੇਗਾ। ਇਹੀ ਤਾਂ ਹਰ ਕੋਈ ਚਾਹੁੰਦਾ ਏ ਕਿ ਉਹ ਆਪਣੇ ਕੰਮ 'ਚ ਰੁੱਝਿਆ ਰਹੇ। ਇਸ ਨਾਲ ਇਨਸਾਨ ਬੁਰੀਆਂ ਆਦਤਾਂ ਤੋਂ ਵੀ ਬਚਿਆ ਰਹਿੰਦਾ ਏ। ਤੇ ਆਓ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ 'ਚ ਬਾਬਾ ਬੁੱਲੇ ਸ਼ਾਹ ਦਾ ਲਿਖਿਆ ਸੁਫੀਆਨਾ ਕਲਾਮ, ਆ ਮਿਲ ਯਾਰ ਸਾਰ ਲੈ ਮੇਰੀ।

ਬਾਬਾ ਬੁੱਲੇ ਸ਼ਾਹ ਦੀ ਕਾਫੀ ਤੁਸੀਂ ਸੁਣ ਰਹੇ ਸੀ ਤੇ ਗਾਇਕ ਸਨ ਸੁਰਿੰਦਰ ਕੌਰ। ਆਸੇ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ਨਾਲ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿਚ ਹੈ ਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀ ਫਾਈਨਲ ਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ। ਸ੍ਰੀ ਮੋਦੀ ਪਹਿਲਾਂ 2015 ਵਿਚ ਸੈਸ਼ਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਸਮੁੰਦਰੀ ਫੌਜ ਦੇ 2 ਜਹਾਜ਼ਾਂ ਸਮੇਤ ਭਾਰਤੀ ਰੱਖਿਆ ਬਲ ਦੀ ਇਕ ਟੁਕੜੀ ਗੋਲਡਨ ਜੁਬਲੀ ਸਮਾਰੋਹ ਵਿਚ ਹਿੱਸਾ ਲਏਗੀ। ਦੌਰੇ ਦੌਰਾਨ ਸ੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਨੀ ਨਾਲ

0: ਗੱਲਬਾਤ ਕਰਨਗੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਏਗੀ। ਪ੍ਰਧਾਨ ਮੰਤਰੀ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨਗੇ। ਭਾਰਤ ਸੈਸ਼ਲਸ ਸਬੰਧ ਇਤਿਹਾਸਕ, ਸਭਿਆਚਾਰਕ ਅਤੇ ਲੋਕਾਂ ਦਰਮਿਆਨ ਸੰਪਰਕ ਤੇ ਆਧਾਰਿਤ ਨੇ। ਇਕ ਮੁੱਖ ਸਮੁੰਦਰੀ ਭਾਈਵਾਲ ਵਜੋਂ ਸੈਸ਼ਲਸ ਖੇਤਰੀ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਲਈ ਭਾਰਤ ਦੇ ਮਹਾਂਸਾਗਰ ਦ੍ਰਿਸ਼ਟੀਕੋਣ ਵਿਚ ਇਕ ਮੁੱਖ ਭਾਈਵਾਲ ਹੈ। ਇਹ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਦੇ ਸਾਰੇ ਖੇਤਰਾਂ ਚ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੌਰਾਨ ਸੈਸ਼ਲਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਸ਼ਲਸ ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰੀ ਬੈਰੀ ਫੋਰੇ ਨੇ ਕਿਹਾ ਹੈ ਕਿ ਮੌਜੂਦਾ ਵਿਸ਼ਵ ਵਿਵਸਥਾ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਸੁਧਾਰ ਦੀ ਲੋੜ ਹੈ। ਉਨੂਾਂ ਕਿਹਾ ਕਿ ਭਾਰਤ ਆਪਣੀ ਵੱਡੀ ਆਬਾਦੀ, ਵੱਧ ਰਹੇ ਵਿਸ਼ਵ ਪ੍ਰਭਾਵ, ਸ਼ਾਂਤੀ ਸਥਾਪਨਾ, ਸਮੁੰਦਰੀ ਸੁਰੱਖਿਆ ਅਤੇ ਬਹੁ ਪੱਖੀ ਕੂਟਨੀਤੀ ਵਿਚ ਯੋਗਦਾਨ ਕਾਰਨ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਦਾ ਹੱਕਦਾਰ ਹੈ। ਭਾਰਤ ਸੈਸ਼ਲਸ ਨੇ ਸਬੰਧਾਂ ਨੂੰ ਮਜ਼ਬੂਤ ਅਤੇ ਇਤਿਹਾਸਕ ਦਸਦਿਆਂ ਸ੍ਰੀ ਬੈਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਇਹ ਸੇਵਾ ਸ਼ੁਰੂ ਵਿਚ ਰਾਜ ਦੇ 14 ਵੱਡੇ ਸ਼ਹਿਰਾਂ ਵਿਚ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ
1: भारत टैक्सी बनने का सबसे पहला कारण है कि हमारे सारथियों का और हमारे ग्राहकों का किसी का भी शोषण न हो, ये सबसे पहला कारण है। दूसरा, सारथी का सम्मान हो, वो ऐप पर रजिस्ट्रेशन के लिए मोहताज नहीं है। आज मैं गर्व से कहता हूँ, भारत टैक्सी के साथ जुड़े हुए 7 लाख सारथी भारत टैक्सी के मालिक है, शेयर होल्डर।
0: सहकार टैक्सी कोऑपरेटिव लिमिटेड वालों अमूल, इफको ते नाबार्ड समेत 8 प्रमुख सहकारी संस्थावां दे सहयोग नाल विकसित कीती गई भारत टैक्सी ड्राइवरां नूं सीधे तौर ते वध तों वध वित्तीय लाभ पहुंचाउण लई जीरो कमिशन माडल ते काम करदी है। ਸ਼ਾਹ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਅਤੇ ਸਮੀਖਿਆ ਮੀਟਿੰਗਾਂ ਕਰਨ ਲਈ ਗੁਜਰਾਤ ਦੇ 3 ਦਿਨਾਂ ਦੌਰੇ ਤੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਅਤੇ ਵਿਸ਼ਵ ਪੱਧਰ ਤੇ ਇਸ ਦੀ ਭੂਮਿਕਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਵਾਈਟ ਹਾਊਸ ਵਿਖੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਸ੍ਰੀ ਰੂਬੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਨਜ਼ਦੀਕੀ ਰਣਨੀਤਿਕ ਭਾਈਵਾਲ ਮੰਨਦਾ ਹੈ। ਉਨੂਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਨੇੜਲੇ ਸਬੰਧ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕਰ ਰਹੇ ਨੇ। ਸ੍ਰੀ ਰੂਬੀਓ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ, ਸਪਲਾਈ ਲੜੀ, ਮਹੱਤਵਪੂਰਨ ਖਣਿਜ ਊਰਜਾ, ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਵਰਗੇ ਖੇਤਰਾਂ ਵਿਚ ਸਹਿਯੋਗ ਲਗਾਤਾਰ ਵਧ ਰਿਹਾ ਹੈ। ਉਨੂਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਭਾਰਤੀ ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਦੁਨੀਆਂ ਭਰ ਵਿਚ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸ ਦੇ ਸੂਖਮ, ਛੋਟੇ ਤੇ ਦਰਮਿਆਨੇ ਉਦਮਾਂ MSME ਸੈਕਟਰ ਦੇ ਯੋਗਦਾਨ ਵਿਚ ਹੈ। ਅੱਜ ਨਵੀਂ ਦਿੱਲੀ ਵਿਚ MSME ਦਿਵਸ 2026 ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਚ MSME ਸੈਕਟਰ ਪਹਿਲੀ ਪੀੜ੍ਹੀ ਦੇ ਉਦਮੀਆਂ ਦੀ ਹਿੰਮਤ ਅਤੇ ਉਦਮੀ ਭਾਵਨਾ ਨੂੰ ਦਰਸਾਉਂਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੈਕਟਰ ਦੇਸ਼ ਦੀ ਕੁੱਲ ਬਰਾਮਦ ਦਾ ਲਗਭਗ 50% ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਉਦਮੀਆਂ ਨੂੰ ਉਤਪਾਦਕਤਾ, ਉਤਪਾਦਨ ਅਤੇ ਮਿਆਰ ਨੂੰ ਹੋਰ ਵਧਾਉਣ ਲਈ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਵੀ ਅਪੀਲ ਕੀਤੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿਚ ਸਰਹੱਦ ਪਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 10 ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿਚ ਪਿਛਲੇ ਕੁਝ ਦਿਨਾਂ ਵਿਚ ਦੂਜੀ ਅਜਿਹੀ ਬਰਾਮਦਗੀ ਹੈ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਰਹਿ ਰਹੇ ਇਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗੰਸ, ਨਸ਼ੀਲੇ ਪਦਾਰਥ ਅਤੇ ਵੱਡੀ ਮਾਤਰਾ ਵਿਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ। ਉਹ ਅਪਰਾਧਿਕ ਕੰਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ ਯੂਆਰ

0: ਛਾਪਾ ਤਹਿਤ ਜਾਂਚ ਦੇ ਹਿੱਸੇ ਵਜੋਂ ਵਾਦੀ ਵਿਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਚਾਰ ਜ਼ਿਲ੍ਹਿਆਂ ਸ੍ਰੀਨਗਰ, ਗਾਂਦਰਬਲ, ਕੁਪਵਾੜਾ ਤੇ ਅਨੰਤਨਾਗ ਵਿਚ ਪੰਜ ਥਾਵਾਂ ਤੇ ਤਲਾਸ਼ੀ ਲਈ ਗਈ। ਇਹ ਛਾਪੇਮਾਰੀ 2023 ਵਿਚ ਕਾਊਂਟਰ ਇੰਟੈਲੀਜੈਂਸ ਕਸ਼ਮੀਰ ਪੁਲਿਸ ਸਟੇਸ਼ਨ ਦੇ ਜੁਆਇੰਟ ਇੰਟਰੋਗੇਸ਼ਨ ਸੈਂਟਰ ਵਿਚ ਦਰਜ ਇਕ ਮਾਮਲੇ ਦੀ ਜਾਂਚ ਨਾਲ ਜੁੜੀ ਹੈ। ਪ੍ਰਸਿੱਧ ਤਮਿਲ ਫਿਲਮ ਅਦਾਕਾਰ ਤੇ ਨਿਰਦੇਸ਼ਕ ਕੇ ਭਾਗਯਰਾਜ ਦਾ ਅੱਜ ਸਵੇਰੇ ਚੇਨਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ। ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨੇ ਪ੍ਰਸਿੱਧ ਹਿੰਦੀ ਫਿਲਮ ਆਖਰੀ ਰਾਸਤਾ ਸਮੇਤ 25 ਤੋਂ ਵੱਧ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਕਰੀਬ 75 ਫਿਲਮਾਂ ਵਿਚ ਅਦਾਕਾਰੀ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਲ ਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਆਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿਚ ਪ੍ਰਸਾਰਿਤ ਕਰੇਗਾ। ਕੋਲਕਾਤਾ ਵਿਚ ਤਾਰਤਲਾ ਚ ਇਮਾਰਤ ਢਹਿਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਦੇ ਫੁਲਰਟਨ ਵਿਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਚ ਪਹੁੰਚ ਗਏ ਨੇ। ਸਾਬਕਾ ਵਿਸ਼ਵ ਨੰਬਰ 1 ਕਿਦੰਬੀ ਸ੍ਰੀਕਾਂਤ ਨੇ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿਚ ਚੀਨੀ ਤਾਈਪੇ ਦੇ ਲਿਓ ਜੂ ਫੂ ਨੂੰ 21-9, 12-21, 21-8 ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਰੌਣਕ ਚੌਹਾਨ ਵੀ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿਚ ਇਸਰਾਇਲ ਦੇ ਮੀਸ਼ਾ ਜ਼ਿਬਰਮਨ ਨੂੰ 23-21-11 ਨਾਲ ਹਰਾ ਕੇ ਸੈਮੀਫਾਈਨਲ ਚ ਪਹੁੰਚ ਗਿਆ। ਉਧਰ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿਚ ਭਾਰਤ ਦੀ ਦੇਵਿਕਾ ਨੇ ਜਾਪਾਨ ਦੀ ਤੀਜੀ ਦਰਜਾ ਪ੍ਰਾਪਤ ਰੀਕੋ ਗੁੰਜੀ ਨੂੰ 22-21-19 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਮਿਸਰ ਨੇ ਪਹਿਲੀ ਵਾਰ ਨਾਕਆਊਟ ਗੇੜ ਵਿਚ ਜਗ੍ਹਾ ਬਣਾ ਲਈ ਹੈ। ਗਰੁੱਪ ਜੀ ਦੇ ਆਪਣੇ ਆਖਰੀ ਮੈਚ ਵਿਚ ਮਿਸਰ ਨੇ ਇਰਾਨ ਨਾਲ 1-1 ਨਾਲ ਡਰਾ ਖੇਡਿਆ। ਗਰੁੱਪ ਜੀ ਦੇ ਹੋਰ ਮੈਚ ਵਿਚ ਬੈਲਜੀਅਮ ਨੇ ਨਿਊਜ਼ੀਲੈਂਡ ਨੂੰ 5-1 ਨਾਲ ਹਰਾ ਦਿੱਤਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ ਤੇ ਨੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ ਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: आदाब, ये आकाशवाणी है, खबरों के साथ मैं हबीब रहमान। वजीर आजम नरेंद्र मोदी अब से कुछ देर बाद सेशल्स के 3 रोजा दौरे पर पहुंचने वाले हैं। उन्होंने सेशल्स को बेशबहा समंदरी पड़ोसी मुल्क और भारत के महासागर विजन का एक अहम साथी करार दिया है। अमरीका के वजीर खारजा मार्को रूबियो ने कहा है कि ट्रंप इंतजामिया भारत को अपने कलीदी साथियों में से सबसे ज्यादा करीबी समझता है, जो मुश्तरका अकदार और मफाद रखते हैं। मरकजी वजीर दाखला और इमदाद बाहिमी के वजीर अमित शाह ने गुजरात के 14 बड़े शहरों में इमदाद बाहिमी पर मबनी भारत टैक्सी सर्विस का आगाज किया है। तमिल फिल्म अदाकार और हिदायतकार के भाग्यराज का चेन्नई में 73 साल की उम्र में इंतकाल हो गया है। भारत के मौसमियात के महकमे ने अगले 2 दिन के दौरान जैली हिमालयी मगरबी बंगाल और सिक्किम में तेज से बहुत तेज बारिश की पेशगोई की है। और फुटबॉल के फीफा आलमी कप में मिस्र पहली बार नॉकआउट मरहले में पहुंचा है। मिस्र और ईरान का मैच 1-1 गोल से बराबर रहा। अब खबरें तफसील से। वजीर आजम नरेंद्र मोदी अब से कुछ देर बाद सेशल्स के 3 रोजा सरकारी दौरे पर पहुंचने वाले हैं। اپنے دورے میں جناب مودی سیشلز کے قومی دن کی گولڈن جوبلی تقریبات میں اعزازی مہمان کی حیثیت سے شرکت کریں گے. جناب مودی نے کہا ہے کہ اس دورے میں وہ سیشلز کی قومی اسمبلی سے خطاب کرنے والے پہلے بھارتی وزیر اعظم کا شرف حاصل کریں گے. وزیر اعظم سیشلز میں بھارتی برادری سے بھی بات چیت کریں گے, جس کی وجہ سے بھارت اور سیشلز کے درمیان خصوصی دوستی پروان چڑھی ہے اور یہ برادری دونوں ملکوں کے درمیان ایک پل کا کام انجام دے رہی ہے. مزید تفصیل ہمارے نامہ نگار سے.
2: وزیر اعظم مودی اپنے دورے کے دوران سیشلز کی قومی اسمبلی سے خطاب کریں گے اور بھارتی برادری سے بات چیت کریں گے. آج ان کے پروگرام میں بوٹینیکل گارڈنز میں شجرکاری کی تقریب میں شرکت اور سیشلز ساحلی محافظ دستے کے اڈے کا دورہ شامل ہے. بھارت اور سیشلز کے درمیان تاریخی, ثقافتی اور عوامی روابط پر مبنی دیرینہ ساجداری ہے. بحر ہند کے خطے میں ایک اہم بحری ہمسایہ ہونے کے ناطے سیشلز کو بھارت کے مہاساگر ویژن اور عالمی خطے جنوب کے تئیں وابستگی میں خاص اہمیت حاصل ہے. یہ دورہ بھارت اور سیشلز کے درمیان مضبوط اور دیرپا دوستی کے عزم کا اعادہ کرے گا اور دونوں ملکوں کے درمیان مختلف شعبوں میں دو طرفہ تعلقات کو مزید وسعت دینے کے مشترکہ عزم کو تقویت فراہم کرے گا. سپرنا سائیکک رپورٹ کے ساتھ خبرنامے کے لیے محمد عمار.
1: سیشلز نے اقوام متحدہ سلامتی کونسل میں بھارت کی مستقل رکنیت کی حمایت کا اعلان کیا ہے. وزیر اعظم نریندر مودی کی سیشلز آمد سے قبل سیشلز کی وزیر خارجہ بیری فور نے کہا ہے کہ موجودہ عالمی نظام اور بین الاقوامی اداروں میں اصلاحات کی ضرورت ہے تاکہ یہ موجودہ دور کے حقائق کا بہتر عکاسی کر سکیں. انہوں نے کہا ہے کہ بھارت اپنی کثیر آبادی, بڑھتے ہوئے عالمی رسوخ, امن قائم کرنے کی کوششوں, بحری سلامتی اور کثیر جہتی سفارتکاری میں اہم رول کی وجہ سے سلامتی کونسل کی مستقل رکنیت کا پورا مستحق ہے. امریکہ کے وزیر خارجہ مارکو روبیو نے وزیر اعظم نریندر مودی کی قیادت کی یہ کہتے ہوئے تعریف کی ہے کہ بھارت نے خاطر خواہ اقتصادی ترقی کی ہے اور وہ عالمی سطح پر ایک بڑا رول ادا کر رہا ہے. وائٹ ہاؤس میں خبر ایجنسی کو انٹرویو دیتے ہوئے جناب روبیو نے کہا کہ ٹرمپ انتظامیہ بھارت کو امریکہ کے قریب ترین دفاعی شراکت داروں میں سمجھتی ہے. انہوں نے کہا ہے کہ وزیر اعظم مودی نے ایک ایسے ملک کی قیادت کی ہے جو اقتصادی طور پر مضبوطی کے ساتھ ترقی کر رہا ہے اور لگاتار ایک مؤثر عالمی طاقت بنتا جا رہا ہے. روبیو نے یہ بھی کہا کہ وزیر اعظم مودی اور صدر ڈونلڈ ٹرمپ کے درمیان تعلقات کافی قریبی ہیں. انہوں نے کہا ہے کہ جمہوریت کے لیے یہ ایک اہم بات ہے. عمر داخلہ اور امداد باہمی کے مرکزی وزیر امیت شاہ نے گجرات میں گاندھی نگر کے مہا مندر میں بھارت ٹیکسی سروس کا آغاز کیا. امداد باہمی پر مبنی اپنی نوعیت کی یہ پہلی ٹیکسی سروس ہے اور اسے اگلے 2 سال کے دوران ملک بھر کے 500 شہروں اور قصبوں تک توسیع دی جائے گی. اس موقع پر اظہار خیال کرتے ہوئے جناب امیت شاہ نے کہا کہ بھارت ٹیکسی امداد باہمی کے شعبے میں تبدیلی لانے کی سمت میں ایک اہم قدم کی حیثیت رکھتا ہے. اس سروس کی شروعات کرتے ہوئے انہوں نے یہ بھی کہا کہ یہ سروس اس بات کو یقینی بنائے گی کہ ڈرائیوروں کو آمدنی کا ایک بڑا حصہ مل سکے اور مسافر مناسب خرچ پر محفوظ سفر کر سکیں.
3: بھارت ٹیکسی بننے کا سب سے پہلا کارن ہے کہ ہمارے سارتھیوں کا اور ہمارے گراہکوں کا کسی کا بھی شوشن نہ ہو, یہ سب سے پہلا کارن. دوسرا, سارتھی کا سنمان ہو. وہ ایپ پر رجسٹریشن کے لیے محتاج نہیں ہے. آج میں گرو سے کہتا ہوں بھارت ٹیکسی کے ساتھ جڑے ہوئے 7 لاکھ سارتھی بھارت ٹیکسی کے مالک ہے, شیئر ہولڈر.
1: جناب امیت شاہ نے امول امداد باہمی تحریک کی کامیابی کا ذکر کرتے ہوئے کہا کہ بھارت ٹیکسی بھی امداد باہمی کے اسی جذبے کے تحت کام کرے گی اور اجتماعی ملکیت کے توسط سے عوام کو بااختیار بنایا جا سکے گا. جناب امیت شاہ ان دنوں گجرات کے 3 روزہ دورے پر ہیں. یہ خبریں آکاشوانی سے نشر کی جا رہی ہیں. امریکہ کے نائب صدر جے ڈی وینس نے ایران کو خبردار کرتے ہوئے کہا ہے کہ کسی بھی جارحیت کا جواب طاقت سے دیا جائے گا. ان کا یہ بیان امریکہ کی جانب سے ایران کے ٹھکانوں پر فوجی حملوں کے چند گھنٹے بعد سامنے آیا ہے. ایکس پر ایک پوسٹ میں جے ڈی وینس نے کہا کہ ایران نے جنگ بندی کے معاہدے پر دستخط کیے ہیں اور امریکہ نے بھی اس کی مکمل پاسداری کی ہے. انہوں نے مزید کہا کہ معاہدے سے متعلق کسی بھی اختلاف کو بات چیت کے ذریعہ حل کیا جانا چاہیے. تاہم انہوں نے خبردار کیا کہ اگر تشدد کا راستہ اختیار کیا گیا تو اس کا جواب فوجی کارروائی سے دیا جائے گا. امریکی سینٹرل کمانڈ سینٹ کوم نے کہا ہے کہ امریکی افواج نے ایران کے میزائل اور ڈرون ذخیرہ گاہوں کے علاوہ ساحلی ریڈار تنصیبات کو نشانہ بنایا۔ سینٹ کوم کے مطابق ایک کارگو جہاز